0: ਨਾ ਚਾਖ ਮਲਾ ਪਹਿਲਾ
1: ਲਿਖ ਲਿਖ ਪੜਿਆ ਥੇ ਤਕੜੇ ਵੋ ਤੀਰਥ ਪਵਿਆ ਥੇ ਤੋ ਲਵਿਆ ਵੋ ਭੇਖ ਕੀਆ ਦੇਹੀ ਦੁਖ ਦੀਆ ਸਵੈਸੀਆ ਆਪਣਾ ਕੀਆ ਅੰਨ ਨਾ ਖਾਇਆ ਸਤ ਗਵਾਇਆ ਬਹੁਤ ਪਾਇਆ ਦੂਜਾ ਪਾਇਆ

ਸਿਰ ਛਾਈ ਪਾਈ ਮੂਰਖਨ ਦੇ ਪਤ ਗਵਾਈ ਬਿਨ ਨਾਵਕ ਚਿਥਾਇ ਨ ਪਾਈ ਰਹੇ ਬਿਵਾਣੀ ਮੜੀ ਮਸਾਣੀ ਅੰਧ ਨ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ

0: ਕੂੜ ਕੂੜੇ ਨੇ ਹੋ ਲਗਾ ਬਿਸਰਿਆ ਕਰਤਾ ਕਿਸ ਨਾਲ ਕੀਚੈ ਦੋਸਤੀ ਸਭ ਜਗ ਲਨਹਾ ਕੂੜ ਮਿੱਠਾ ਕੂੜ ਮਾਖਿਓ ਕੂੜ ਡੁੱਬੈ ਪੂ ਨਾਨਕ ਬਖਾਣੇ ਬੇਨਤੀ ਦੁਦਵਾਚ ਕੂੜ ਕੂੜ ਮਹੱਲਾ ਪਹਿਲਾ
1: ਸੱਚ ਤਾਂ ਪ੍ਰਜਾਣੀਐ ਜੜ ਦਸ ਸੱਚਾ ਹੋਏ ਕੂੜ ਕੇ ਮਲ ਤ੍ਰਤਨ ਕਰੇ ਹੱਛਾ ਧੋਏ।

0: ਜੁਗਤ ਜਣ ਜਿਉ ਕਰਤ ਕਾਇਆ ਸਾਧਕ ਵਿੱਚ ਦੇ ਕਰਤਵਿਉ ਸਚਤਾ ਪ੍ਰਜਾਣੀਐ ਜੋ ਸਿੱਖ ਸੱਚੀ ਲੇ ਦਇਆ ਜਣ ਜੀ ਕੇ ਕਿਛੁ ਪੁੰਨ ਦਾਨ ਕਰੇ ਸਚਤਾ ਪ੍ਰਜਾਣੀਐ ਜਾ ਆਤਮ
1: ਜਾ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਵਹਿਰੇ ਕਰੇ ਨਿਵਾਸ ਸੱਚ ਸਭ ਨਾ ਹੋਏ ਦਾਰੂ ਪਾਪ ਕੱਢੇ ਤੋਏ।

0: ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਅਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਚਿੱਤ ਸੰਭਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ ਮਹੱਲਾ ਦੂਜਾ।
1: ਯੋਗ ਸ਼ਬਦੰ, ਗਿਆਨ ਸ਼ਬਦੰ, ਵੇਦ ਸ਼ਬਦੰ ਬ੍ਰਹਮਣ ਹੈ, ਖੱਤਰੀ ਸ਼ਬਦੰ, ਸ਼ੂਰ ਸ਼ਬਦੰ, ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ।

ਬਾਜ ਨਾ ਕੋਈ ਪਹਿਲਾ ਪਾਣੀ ਜਿਉ ਹੈ ਜਿੱਦ ਹਰਿਆ ਸੋ ਕੋਈ ਸੂਤਕ ਕਿਉਂ ਕਰ ਰੱਖੀ ਹੈ ਸੂਤਕ ਪਵਿਰ ਸੋਏ।

ਸ਼ਲੋਕ ਮਹੱਲਾ ਪਹਿਲਾ। ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੇ ਸੋਏ, ਫਿੱਕਾ ਦਰਗੇ ਸਦੀਏ ਪੁਤੁਖਾ ਫਿੱਕੇ ਪਾਏ, ਫਿੱਕਾ ਮੁਰਖਿਆ ਕੀਏ ਪਾਣਾ ਲੈ ਸਜਾਏ ਮਹੱਲਾ ਪਹਿਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਤਨਾਮ ਵਾਹਿਗੁਰੂ ਸਾਹਿਬ

दंडौत वंदन अनेक बार सर्वकला समरथ

गुरपुरायन सिमरिया सी पे निहाल नानक नामे राधना कार्य आवे रास।

दर्शन परसे गुरु कै जन्म मरण दुख जाई।

आन दिन भगत करै रंग राते, नानक सच समाए।

कर्ता पुरुषो नृपो नृवैरो अकाल मूरत अजुनी सैभं गुरुप्रसाद

ਕੰਮੜੀ ਵਿਸਾਰ ਮਤ ਸ਼ਰਮਿੰਦਾ ਥੀ ਵਹੀ

बेसुमार अथा अगनत अतुला

0: क्या मोदेशन आगे जाए जिस पावन शब्द का पाठ आप संगत ने बड़े अदब सत्कार दे नाल प्यार सहित मानयोग भाई साहब होरां पासों सरवण कीता है ये पावन बचन वडहंस राग दे अंदर गुरु अमरदास पातशाह जी के मुखारबिन तो उचारण किते हुए गुरु ग्रंथ साहब जी के पावन अंग 584 और 585 दे उपर सुभायमान है। ये चार पदियां दा पावन बचन है जी, जिस विचों आपां पहले दो पदियां दी विचार कल दे दीवाना अंदर सांझी कीती है और रहिंदे दो पदियां दा पाठ हुण आपां संगती रूप विच सरवण कीता है। सतगुरु जी ने तीसरे पदे की आरंभता करदिया बचन प्रारंभ किते, सो सच्चा सच सलाही है जे सतगुर दे बुझाए। ओ सच्चा सच सलाही है, आपां उस सच्चे दी शलाघा करिए, पर नाल कहिंदे जे सतगुर दे बुझाए, जे गुरु समझ देवे समझावे तां आपां सच दी शलाघा कर सकने। बिन सतगुर, फिर अगली पंक्ति च होर स्पष्ट कीता, बिना गुरु तो भरम भुलाणिया, भरम दे विच भुलियां फिरदियां ने जीव रूप इस्त्रियां, क्या मोह देसन आगे जाए। ਕਹਿੰਦੇ ਫਿਰ ਅਗਲੇ ਮੂੰਹ ਅੱਗੇ ਭਾਈ ਕਿਹੜਾ ਮੂੰਹ ਲੈ ਕੇ ਜਾਣਗੀਆਂ। ਦੋ ਚੀਜ਼ਾਂ ਹੋ ਗਈਆਂ ਹੁਣ, ਪਹਿਲਾਂ ਕਹਿੰਦੇ ਸੱਚ ਦੀ ਸ਼ਲਾਘਾ ਕਰੀਏ ਜੇ ਗੁਰੂ ਸਮਝ ਦੇ ਦੇਵੇ, ਆਪਾਂ ਫਿਰ ਸੱਚੇ ਨੂੰ ਸਲਾਹੁੰਦੇ ਹਾਂ, ਉਹਦੀ ਸ਼ਲਾਘਾ ਕਰਦੇ ਹਾਂ, ਉਹਦੀ ਵਡਿਆਈ ਕਰਦੇ ਹਾਂ, ਉਹਦੇ ਗੁਣਾਂ ਨੂੰ ਗਾਉਂਦੇ ਹਾਂ ਨਾ। ਕਹਿੰਦੇ ਜੇ ਗੁਰੂ ਸਮਝ ਨਾ ਦੇਵੇ ਫਿਰ ਕੀ ਬਣਦਾ, ਕਹਿੰਦੇ ਫਿਰ ਭਰਮ ਭੁਲਾਣੀ ਆ, ਫਿਰ ਇਹ ਬਣਦਾ। ਗੁਰੂ ਸਮਝ ਦੇਵੇ ਤੇ ਸੱਚ ਨਾਲ ਜੁੜ ਜਾਈਦਾ, ਗੁਰੂ ਕੋਲੋਂ ਸਮਝ, ਗੁਰੂ ਕੋਲੋਂ ਮਤ ਆਪਾਂ ਨਾ ਲਈਏ ਫਿਰ ਭੁੱਲ ਜਾਈਦਾ, ਫਿਰ ਭਰਮ ਜਾਈਦਾ। ਗੁਰੂ ਤੇ ਮਤ ਦੇ ਰਿਹਾ, ਆਪਾਂ ਮਤ ਨਹੀਂ ਲੈਂਦੇ। ਗੁਰੂ ਤੇ ਗਿਆਨ ਬਖਸ਼ ਰਿਹਾ, ਆਪਾਂ ਗਿਆਨ ਲੈਂਦੇ ਕੋਈ ਨਹੀਂ। ਗੁਰੂ ਤੇ ਸੋਝੀ ਵੀ ਦੇ ਰਿਹਾ, ਗੁਰੂ ਗਿਆਨ ਵੀ ਦੇ ਰਿਹਾ, ਗੁਰੂ ਉਪਦੇਸ਼ ਵੀ ਦੇ ਰਿਹਾ, ਗੁਰੂ ਸਿੱਧੇ ਮਾਰਗ ਉੱਤੇ ਚੱਲਣ ਦੀ ਮਤ ਵੀ ਦੇ ਰਿਹਾ, ਆਪਾਂ ਗ੍ਰਹਿਣ ਹੀ ਨਹੀਂ ਕੀਤਾ। ਖੁਦ ਇਸ ਗੱਲ ਨੂੰ ਆਪ ਸੰਗਤਾਂ ਵਿਚਾਰੋ ਵੀ ਗੁਰੂ ਤੇ ਗੁਰਬਾਣੀ ਰਾਹੀਂ ਉਪਦੇਸ਼ ਸਾਨੂੰ ਬਖਸ਼ ਰਹੇ ਨੇ ਨਾ, ਗੁਰੂ ਤੇ ਸਮਝਾ ਰਹੇ ਸੱਚ ਨਾਲ ਜੁੜੀਏ, ਸੱਚ ਨਾਲ ਜੁੜਨਾ ਕਰੀਏ, ਸੱਚ ਨੂੰ ਜੀਵਨ ਵਿੱਚ ਧਾਰਨ ਕਰੀਏ, ਸੱਚ ਨੂੰ ਜ਼ਿੰਦਗੀ ਵਿੱਚ ਕਮਾਈਏ, ਗੁਰੂ ਤੇ ਉਪਦੇਸ਼ ਬਖਸ਼ ਰਹੇ ਨੇ, ਅਸੀਂ ਕੀ ਕਰਦੇ ਹੁਣ। ਇਹ ਇੱਥੇ ਇਹ ਪੱਖ ਨਹੀਂ ਹੈ ਵੀ ਜੇ ਗੁਰੂ ਸਮਝ ਦੇਵੇਗਾ ਫੇਰ ਸਾਨੂੰ ਮਤ, ਉਹ ਗੁਰੂ ਤੇ ਸਮਝ ਦੇ ਰਿਹਾ ਹੈ, ਅਸੀਂ ਗ੍ਰਹਿਣ ਨਹੀਂ ਕਰਦੇ। ਜਿਵੇਂ ਇੱਕ ਜਮਾਤ ਵਿੱਚ 60-70 ਵਿਦਿਆਰਥੀ ਬੈਠੇ ਨੇ, ਅਧਿਆਪਕ ਇੱਕ ਹੀ ਹੈ, ਇੱਕ ਸਬਜੈਕਟ ਦਾ ਇੱਕ ਵਿਸ਼ੇ ਦਾ ਅਧਿਆਪਕ ਇੱਕ ਹੀ ਹੈ। ਉਹ ਜਦੋਂ ਜਮਾਤ ਵਿੱਚ ਆਉਂਦਾ ਉਹ ਆ ਕੇ 60-70 ਜਿੰਨੇ ਵਿਦਿਆਰਥੀ ਸਾਰਿਆਂ ਨੂੰ ਪੜ੍ਹਾਉਂਦਾ। ਉਹਨੇ ਲੈਕਚਰ ਦਿੱਤਾ, ਲੈਕਚਰ ਕਰ ਰਿਹਾ ਜਦੋਂ ਉਹ ਕਿਸੇ ਇੱਕ ਵਿਦਿਆਰਥੀ ਲਈ ਥੋੜੀ ਕਰ ਰਿਹਾ। ਹੁਣ ਉਹ ਜਿੰਨੇ ਵਿਦਿਆਰਥੀ ਜਮਾਤ ਵਿੱਚ ਬੈਠੇ ਨੇ ਉਹਦਾ ਲੈਕਚਰ ਉਹਨਾਂ ਸਾਰਿਆਂ ਵਾਸਤੇ ਹੈ। ਪਰ ਹੁੰਦਾ ਕੀ ਹੈ, ਉਹਨਾਂ ਦੇ ਵਿੱਚੋਂ ਹੁਣ ਜਿੰਨੇ ਵਿਦਿਆਰਥੀ ਨੇ ਕਈ ਐਸੇ ਨੇ ਜਿਹੜੇ ਉਸ ਲੈਕਚਰ ਨੂੰ ਬੜੇ ਧਿਆਨ ਨਾਲ ਸੁਣਦੇ, ਬੜੇ ਧਿਆਨ ਨਾਲ ਸਮਝਦੇ, ਬੜੇ ਧਿਆਨ ਨਾਲ ਵਿਚਾਰਦੇ ਵੀ ਸਾਡਾ ਅਧਿਆਪਕ ਸਾਨੂੰ ਆਹ ਸਿਖਾ ਰਿਹਾ। ਤੇ ਕੁਝ ਵਿਦਿਆਰਥੀ ਐਸੇ ਨੇ ਜਿਹੜੇ ਉੱਥੇ ਬੈਠੇ ਆਪਣੀ ਮਤ ਦੇ ਵਿੱਚ ਨਾ ਆਪ ਹੁਦਰੇ ਹੋਏ ਬੈਠੇ, ਉਹ ਕਹਿੰਦੇ ਅਧਿਆਪਕ ਬੋਲਦਾ ਬੋਲੀ ਜਾਏ, ਅਧਿਆਪਕ ਲੈਕਚਰ ਕਰਦਾ ਕਰੀ ਜਾਏ, ਅਸੀਂ ਤੇ ਮਤ ਗ੍ਰਹਿਣ, ਅਸੀਂ ਤੇ ਉਹਦਾ ਉਪਦੇਸ਼, ਅਸੀਂ ਤੇ ਉਹਦਾ ਲੈਕਚਰ ਨਹੀਂ ਸੁਣਨਾ, ਉਹ ਕਰਦਾ ਕਰੀ ਜਾਏ। ਫਿਰ ਉਹਨਾਂ ਵਿਦਿਆਰਥੀਆਂ ਵਿੱਚੋਂ ਹੁਣ ਜਿਨ੍ਹਾਂ ਨੇ ਤੇ ਕੁਝ ਗ੍ਰਹਿਣ ਕੀਤਾ ਸੀ ਉਹਨਾਂ ਨੂੰ ਤੇ ਆਪਣੇ ਗ੍ਰਹਿਣ ਕੀਤੇ ਹੋਏ ਦਾ ਨਤੀਜਾ ਵੀ ਮਿਲ ਗਿਆ, ਤੇ ਜਿਨ੍ਹਾਂ ਨੇ ਗ੍ਰਹਿਣ ਨਹੀਂ ਸੀ ਕੀਤਾ ਉਹਨਾਂ ਨੂੰ ਉਹਨਾਂ ਦਾ ਨਤੀਜਾ ਮਿਲ ਗਿਆ। ਫਿਰ ਜੇ ਉਹ ਉੱਠ ਕੇ ਇਹ ਕਹਿਣ ਵੀ ਸਾਨੂੰ ਤੇ ਜੀ ਅਧਿਆਪਕ ਨੇ ਪੜ੍ਹਾਇਆ ਹੀ ਕੋਈ ਨਹੀਂ, ਇਹਦੇ 'ਚ ਦੋਸ਼ ਕਿਹਦਾ ਹੈ? ਅਧਿਆਪਕ ਤੇ ਪੜ੍ਹਾ ਰਿਹਾ ਸੀ ਮੂਰਖੋ, ਤੁਸੀਂ ਪੜ੍ਹੇ ਕੋਈ ਨਹੀਂ, ਅਧਿਆਪਕ ਤੇ ਪੜ੍ਹਾ ਰਿਹਾ ਸੀ, ਅਧਿਆਪਕ ਨੇ ਤੇ ਸਿੱਖਿਆ ਦਿੱਤੀ ਹੈ। ਜੇ ਤੁਸੀਂ ਮੰਨ ਲਓ ਅੱਧੇ ਅੱਧੇ ਹੀ ਕਹਿ ਲਓ ਨਾ, 30 ਵਿਦਿਆਰਥੀ ਇੱਕ ਪਾਸੇ, 30 ਇੱਕ ਪਾਸੇ, 30 ਨੇ ਲੈਕਚਰ ਸੁਣ ਲਿਆ, 30 ਕਹਿੰਦੇ ਸਾਨੂੰ ਪੜ੍ਹਾਇਆ ਹੀ ਕੋਈ ਨਹੀਂ, ਸਾਨੂੰ ਸਮਝਾਇਆ ਹੀ ਕੋਈ ਨਹੀਂ, ਤੇ ਫਿਰ ਸਵਾਲ ਤੇ ਇਹ ਵੀ ਖੜਾ ਹੈ ਨਾ, ਜਿਹੜੇ ਬਾਕੀ 30 ਪੜ੍ਹੇ ਨੇ ਉਹ ਕਿੱਥੋਂ ਪੜ੍ਹੇ ਨੇ? ਜਿਹੜੇ ਬਾਕੀ 30 ਨੇ ਲੈਕਚਰ ਸੁਣੇ ਆ ਉਹਨਾਂ ਨੇ ਕਿੱਥੋਂ ਸੁਣੇ ਆ? ਸਤਿਗੁਰੂ ਜੀ ਦੇ ਕਹਿਣ ਦਾ ਭਾਵ ਅੱਜ ਇਹੀ ਹੈ, ਹੁਣ ਗੁਰੂ ਤੇ ਉਪਦੇਸ਼ ਬਖਸ਼ ਰਿਹਾ, ਜਿਹਨੇ ਧਾਰਨ ਕਰ ਲਿਆ ਉਹਨੇ ਸੁਣ ਲਿਆ, ਤੇ ਜਿਹਨੇ ਧਾਰਨ ਨਹੀਂ ਕੀਤਾ ਉਹ ਉਸ ਵਿਦਿਆਰਥੀ ਵਰਗਾ ਜਿਹੜਾ ਮੁੜ ਕੇ ਦੋਸ਼ ਕਿਹਦੇ ਸਿਰ ਲਾਉਂਦਾ ਹੈ ਜੀ ਗੁਰੂ ਨੇ ਸਮਝ ਦਿੱਤੀ ਹੋਈ ਕੋਈ ਨਹੀਂ, ਉਹ ਫਿਰ ਬਲੇਮ ਕਿਹਨੂੰ ਕਰਦਾ ਹੈ? ਗੁਰੂ ਨੂੰ, ਜੀ ਸਾਨੂੰ ਤੇ ਸਮਝਾਇਆ ਹੀ ਕਿਸੇ ਨੀ, ਸਾਨੂੰ ਤੇ ਮਤ ਹੀ ਕਿਸੇ ਨੀ ਦਿੱਤੀ, ਸਾਨੂੰ ਰੋਕਿਆ। ਉਹ ਗੁਰੂ ਤੇ ਗਿਆਨ ਬਖਸ਼ ਰਹੇ ਨੇ, ਤੂੰ ਗ੍ਰਹਿਣ ਨਹੀਂ ਕਰ ਰਿਹਾ, ਤੂੰ ਧਾਰਨ ਨਹੀਂ ਕਰ ਰਿਹਾ। ਸੋ ਸੱਚਾ ਸੱਚ ਸਲਾਹੀ ਹੈ ਜੇ ਸਤਿਗੁਰ ਦੇ ਬੁਝਾਏ, ਗੁਰੂ ਜਦੋਂ ਸਮਝਾਉਂਦਾ ਹੈ। ਪਰ ਮਾਲਕ ਕਹਿੰਦੇ ਭਾਈ ਇਹ ਚੇਤਾ ਰੱਖ, ਜੇ ਤੂੰ ਇਹ ਆਖੇ ਨਾ ਵੀ ਮੈਨੂੰ ਲੋੜ ਕੋਈ ਨਹੀਂ ਉਪਦੇਸ਼ ਦੀ, ਮੈਨੂੰ ਲੋੜ ਕੋਈ ਨਹੀਂ ਗੁਰੂ ਦੀ ਸਿੱਖਿਆ ਦੀ, ਮੈਨੂੰ ਜ਼ਰੂਰਤ ਕੋਈ ਨਹੀਂ ਗੁਰੂ ਦੇ ਸਹਾਰੇ ਦੀ, ਗੁਰੂ ਦੇ ਆਸਰੇ ਦੀ, ਤੇ ਸਤਿਗੁਰੂ ਕਹਿੰਦੇ ਇਹ ਗੱਲ ਵੀ ਪੱਲੇ ਨਾਲ ਬੰਨ ਲਾ, ਬਿਨ ਸਤਿਗੁਰ ਭਰਮ ਭੁਲਾਣੀਆਂ। ਉਹ ਜੇ ਤੂੰ ਗੁਰੂ ਦੇ ਉਪਦੇਸ਼ ਤੇ ਗੁਰੂ ਦੀ ਸਿੱਖਿਆ ਤੋਂ ਪਾਸੇ ਹੋ ਜਾਏ ਨਾ, ਮੁਨਕਰ ਹੋ ਜਾਏ, ਤੇ ਇਹ ਚੇਤਾ ਰੱਖੀ, ਫਿਰ ਭਰਮ ਦੇ ਵਿੱਚ ਭੁੱਲਿਆ ਹੀ ਫਿਰੇਗਾ, ਭਟਕਿਆ ਹੀ ਫਿਰੇਗਾ। ਕਿਆ ਮੂੰਹ ਦੇਸਣ ਅੱਗੇ ਜਾਏ, ਦੱਸ ਫਿਰ ਹੁਣ ਅੱਗੇ ਮੂੰਹ ਕਿਹੜਾ ਲੈ ਕੇ ਜਾਏਗਾ? ਉਹ ਜਦੋਂ ਅਧਿਆਪਕ ਪੜ੍ਹਾਉਂਦਾ ਰਿਹਾ ਉਦੋਂ ਪੜ੍ਹਿਆ ਨਹੀਂ, ਤੇ ਹੁਣ ਆਪਣੇ ਪੇਪਰ ਦੇ ਵਿੱਚ ਆਪਣੇ ਪ੍ਰੀਖਿਆ ਦੇ ਵਿੱਚ ਕਿਹੜਾ ਮੂੰਹ ਲੈ ਕੇ ਜਾਏਗਾ? ਪ੍ਰੀਖਿਆ ਚ ਕੀ ਆਉਣਾ? ਇਹਨੂੰ ਆਪਾਂ ਇੱਦਾਂ ਵੀ ਕਹਿ ਲੈਂਦੇ ਵੀ ਸਾਰਾ ਸਾਲ ਅਧਿਆਪਕ ਪੜ੍ਹਾਉਂਦਾ ਰਿਹਾ, ਇਹਨਾਂ ਪੜ੍ਹਿਆ ਕੋਈ ਨਹੀਂ, ਤੇ ਜਿੱਦਣ ਪ੍ਰੀਖਿਆ ਆ ਗਈ ਉਦਣ ਅਧਿਆਪਕ ਦੇ ਦੋਸ਼ ਲਾਉਣ ਲੱਗ ਪਏ ਵੀ ਸਾਨੂੰ ਤੇ ਪੜ੍ਹਾਇਆ ਹੀ ਕੋਈ ਨਹੀਂ। सारी जिंदगी लंघ गई, गुरु का उपदेश कमाया कोई नहीं, गुरु सारी जिंदगी उपदेश बख्श दे रहे, असी धारण कोई नहीं किया। जिदन अखीरी वेला आ गया उदन असी यह कह लग गए सानू ते गुरु ने संभालिया ही कोई नहीं। वो गुरु ते सांभदा है, गुरु ते मत दे रहा, गुरु ते मत बख्श रहा, गुरु सोझी दे रहे ने, असी ग्रहण नहीं कर रहे। असी उस मत नू ग्रहण करन तो इनकारी होए आ, उस ज्ञान नू ग्रहण करन तो इनकारी होए आ। इसलिए साहिब पहला कहिंदे सो सच्चा सच सलाही है जे सतगुर दे बुझाए, बिन सतगुर गुरु तो बिना परम भुलाणिया, जीव इस्त्रियां परम विच भुलियां रह जांदियां ने, ते इना जीव इस्त्रियां कोल फिर कोई समर्था कोई किसे तरह का बल नहीं है, जिस दे सदका ए अपने आप नू ए अपने जीवन नू सफलियां कर सकन, इना दे कोल कोई ताकत नहीं है सिवाए एक गुरु दे उपदेश तो, जिन्हां ने उस नू पल्ले नल बन लिया ओ जीव इस्त्रियां भरम विच्चों बच गईयां, नहीं ते एही भरम विच भटकदियां होईयां सारी जिंदगी ठोकरां खांदियां रह जांदियां, ज्ञान तो सखणियां रह जांदियां ने। ते जिहड़ियां जीव इस्त्रियां जीवन पंध दे ज्ञान तो सखणियां रह गईयां, मालक कहिंदे उत्थे भाई फिर कोई उपदेश कोई सिखिया नहीं है, उत्थे कोई पार उतारा नहीं है, उत्थे उन्हां कोल कोई समर्था कोई ताकत नहीं है, उह सिर्फ भरम विच भुल्लियां अपने जीवन पंध नूं खुंझ जांदियां हन।
1: क्या दीन मुझाए अवगुण पछुताए, दुखो

0: ਫਿਰ ਅਗਲੀਆਂ ਪੰਕਤੀਆਂ 'ਚ ਜੋ ਜ਼ਿਕਰ ਕਰਦੇ ਜੀ, ਕਿਆ ਦੇਣ ਮੂੰਹ ਜਾਏ, ਕਿਹੜਾ ਮੂੰਹ ਲੈ ਕੇ ਜਾਣ, ਅਵਗੁਣ ਹੁਣ ਕੋਲੇ ਕੀ ਹੈ, ਅਵਗੁਣ ਅਤੇ ਅਵਗੁਣਾ ਕਰਕੇ ਕੀ ਹੈ, ਪਛੁਤਾਏ ਪਛਤਾਵਾ, ਦੁੱਖੋ ਦੁੱਖ ਕਮਾਏ, ਹੁਣ ਕਿਸੇ ਨੇ ਥੋੜ੍ਹੀ ਬਖਸ਼ ਦਿੱਤੇ ਨੇ, ਆਪਦੀ ਕਮਾਈ ਹੈ, ਫਿਰ ਉਹ ਭਾਵੇਂ ਦੁਖੀ ਕਮਾਏ ਹੋਣ, ਕਮਾਈ ਤਾਂ ਆਪਦੀ ਹੈ ਨਾ। ਗੁਰੂ ਸਾਹਿਬ ਤੇ ਕਹਿੰਦੇ ਰਹੇ ਭਾਈ ਸੱਚ ਕਮਾਲਾ, ਗੁਰੂ ਸਾਹਿਬ ਤੇ ਕਹਿੰਦੇ ਰਹੇ ਗੁਣ ਕਮਾਲਾ, ਗੁਣ ਕਮਾ ਲਏਗਾ, ਗੁਣ ਜੋੜ ਲਏਗਾ, ਗੁਣ ਜੀਵਨ ਵਿੱਚ ਧਾਰਨ ਕਰ ਲਏਗਾ, ਸੁੱਖ ਕਮਾ ਲਏਗਾ। ਪਰ ਇਹਨੇ ਗੁਣ ਨਹੀਂ, ਇਹਨੇ ਅਵਗੁਣ ਕਮਾਏ, ਇਸ ਜੀਵ ਨੇ ਅਵਗੁਣ ਇਕੱਠੇ ਕੀਤੇ ਨਾ। ਸਤਿਗੁਰੂ ਨੇ ਤੇ ਮਤ ਸਾਰਿਆਂ ਨੂੰ ਇਹ ਹੀ ਦਿੱਤੀ ਨਾ, ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ, ਜੇ ਗੁਣ ਹੋਵਣ ਨਾਨਕਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਾਂ ਕੇਰੀ ਛੋੜ ਅਵਗਣ ਚੱਲੀ ਹੈ। ਹੁਣ ਗੁਰੂ ਤੇ ਹੀ ਮਤ ਦੇ ਰਹੇ, ਇਹਨੇ ਇਹਦੇ ਤੋਂ ਉਲਟ ਸਿੱਖ ਲਿਆ। ਗੁਰੂ ਸਾਹਿਬ ਕਹਿੰਦੇ ਗੁਣਾਂ ਕਾ ਹੋਵੇ ਵਾਸਲਾ, ਜਦੋਂ ਗੁਣ ਗੁਲਦਸਤਾ ਹੋਵੇ ਨਾ, ਤੇ ਉਸ ਗੁਲਦਸਤੇ ਦੇ ਵਿੱਚੋਂ ਸਾਨੂੰ ਗੁਣ ਸਿੱਖ ਲੈਣੇ ਚਾਹੀਦੇ ਨੇ। ਕੱਢ ਵਾਸ, ਵਾਸ ਮਤਲਬ ਸੁਗੰਧੀ, ਲਈ ਜੈ ਸੁਗੰਧੀ ਲੈ, ਫਿਰ ਜੇ ਗੁਣ ਹੋਵਣ ਕੀ ਕਰਨਾ, ਮਿਲ ਸਾਂਝ ਕਰੀਜੈ, ਗੁਣਾਂ ਦੀ ਸਾਂਝ ਪਾ, ਸਾਂਝ ਕਰੀਜੈ ਸਾਂਝ ਕਰ ਗੁਣਾਂ ਕੇਰੀ, ਗੁਣਾਂ ਦੀ ਛੋੜ ਅਵਗੁਣ ਚੱਲੀ ਹੈ, ਅਵਗੁਣ ਛੱਡ ਦੇ। ਅਸੀਂ ਕੀ ਕਰਦੇ, ਗੁਣ ਛੱਡ ਕੇ ਅਵਗੁਣ ਪੱਲੇ ਨਾਲ ਬੰਨੀ ਜਾਂਦੇ। ਸਤਿਗੁਰੂ ਨੇ ਕਿਹਾ ਤੂੰ ਗੁਣ ਸਿੱਖ, ਤੂੰ ਗੁਣ ਵੇਖ, ਗੁਣਾਂ ਨੂੰ ਧਾਰਨ ਕਰ। ਗੁਰੂ ਨੇ ਇਹੀ ਕਿਹਾ ਨਾ ਜੀ, ਅਸੀਂ ਗੁਣ ਤੇ ਵੇਖੇ ਹੀ ਨਹੀਂ, ਅਸੀਂ ਤੇ ਇਹ ਵੇਖਦੇ ਰਹੇ ਵੀ ਔਗਣ ਕੀ ਹੈ। ਜੇ ਅਸੀਂ ਕਿਸੇ ਦੇ ਜੀਵਨ ਨੂੰ ਪਰਖਿਆ ਤੇ ਅਸੀਂ ਗੁਣਾਂ ਦੇ ਆਧਾਰ ਤੇ ਥੋੜੀ ਪਰਖਿਆ, ਅਸੀਂ ਤੇ ਔਗਣਾਂ ਦੇ ਆਧਾਰ ਤੇ ਪਰਖਿਆ ਵੀ ਇਹਦੇ ਕੋਲ ਔਗਣ ਕਿਹੜੇ ਕਿਹੜੇ ਨੇ। ਗੁਣ ਗੁਣ ਤੇ ਅਸੀਂ ਸਿੱਖਿਆ ਹੀ ਨਹੀਂ। ਜੇ ਗੁਣ ਸਿੱਖਿਆ ਹੁੰਦਾ ਫਿਰ ਪੱਲੇ ਨਾਲ ਗੁਣ ਬੰਨੇ ਹੁੰਦੇ। ਮਾਲਕ ਕਹਿੰਦੇ ਪੱਲੇ ਨਾਲ ਗੁਣ ਤੇ ਕੀ ਬੰਨਣਾ ਸੀ, ਇਹਨੇ ਇਹਨੇ ਔਗਣ ਬੰਨੇ, ਇਹਨੇ ਚੰਗਾ ਨਹੀਂ ਸਿੱਖਿਆ, ਇਹਨੇ ਮੰਦਾ ਹੀ ਸਿੱਖਿਆ। ਔਰ ਮੰਦਾ ਸਿੱਖਦਿਆਂ ਸਿੱਖਦਿਆਂ ਇੱਥੇ ਤੱਕ ਆ ਗਿਆ, ਸਤਿਗੁਰੂ ਕਹਿੰਦੇ ਜ਼ਿੰਦਗੀ ਆਪਦੀ ਵੀ ਔਗਣਾਂ ਨਾਲ ਭਰ ਲਈ, ਜ਼ਿੰਦਗੀ ਵਿੱਚ ਆਪ ਵੀ ਔਗਣ ਹੀ ਇਕੱਠੇ ਕਰ ਲਏ। ਹੁਣ ਔਗਣਾਂ ਨਾਲ ਇੰਨਾ ਕੁ ਭਰ ਗਿਆ, ਜਿੱਦਣ ਸਮਝ ਆਉਣ ਲੱਗੀ ਉਦਣ ਪਛਤਾਉਣ ਲੱਗ ਪਿਆ ਵੀ ਮੈਨੂੰ ਤੇ ਪਛਤਾਵਾ ਹੀ ਬੜਾ। ਪਰ ਅਫਸੋਸ ਹੁਣ ਇਸ ਗੱਲ ਦਾ ਵੀ ਜਿੱਦਣ ਪਛਤਾਉਣ ਲੱਗਾ ਉਦਣ ਪੱਲੇ ਕੁਛ ਨਹੀਂ ਰਿਹਾ, ਸਭ ਕੁਛ ਗਵਾ ਲਿਆ ਨਾ, ਸਭ ਕੁਛ ਗਵਾ ਲਿਆ। ਜਿਵੇਂ ਇਹਨੂੰ ਸੌਖੇ ਜਿਹੇ ਰੂਪ ਚ ਇੱਕ ਸਮਝ ਲਈਏ, ਇੱਕ ਮਾਲਕ ਨੇ ਨਾ ਸ਼ਾਹੂਕਾਰ ਨੇ ਆਪਣੇ ਕੋਲ ਇੱਕ ਕਾਰ ਵਿਹਾਰ ਕਰਨ ਵਾਲਾ, ਜ਼ਿੰਮੇਵਾਰੀ ਸਾਂਭਣ ਵਾਲਾ, ਦੇਖ ਰੇਖ ਕਰਨ ਵਾਲਾ ਇੱਕ ਸੇਵਕ ਨੌਕਰ ਰੱਖ ਲਿਆ। ਹੁਣ ਜਿਹੜਾ ਉਹਨੇ ਨੌਕਰ ਰੱਖਿਆ ਉਹਦੇ ਤੇ ਭਰੋਸਾ ਬਹੁਤ ਹੈ, ਉਹਨੂੰ ਵਿਸ਼ਵਾਸ ਬਹੁਤ ਹੈ, ਪਰ ਉਹ ਇਮਾਨਦਾਰ ਵੀ ਬੜਾ ਹੈ। ਕੁਝ ਚਿਰ ਉਹਨੇ ਇਮਾਨਦਾਰੀ ਨਾਲ ਕੱਢਿਆ, ਫਿਰ ਧਨ ਹੈ, ਦੌਲਤ ਹੈ, ਜ਼ਿੰਮੇਵਾਰੀ ਵੀ ਉਹਨੇ ਦਿੱਤੀ ਹੋਈ ਵੀ ਭਾਈ ਕਿੱਥੋਂ ਧਨ ਲੈ ਕੇ ਆਉਣਾ ਤੇਰੀ ਜ਼ਿੰਮੇਵਾਰੀ, ਕਿੱਥੋਂ ਧਨ ਦੇ ਕੇ ਆਉਣਾ ਤੇਰੀ ਜ਼ਿੰਮੇਵਾਰੀ, ਉਹ ਧਨ ਵੇਖ ਕੇ ਬੇਈਮਾਨ ਹੋ ਗਿਆ। ਪਹਿਲਾਂ ਭਰੋਸਾ, ਮਾਲਕ ਨੂੰ ਵਿਸ਼ਵਾਸ ਹੈ ਵੀ ਮੇਰਾ ਸੇਵਕ ਇਮਾਨਦਾਰ ਹੈ, ਔਰ ਸੇਵਕ ਵਾਕਈ ਇਮਾਨਦਾਰ ਹੈ। ਪਰ ਕੁਝ ਕੁ ਸਮਾਂ ਲੰਘਿਆ, ਕੁਝ ਕੁ ਸਮੇਂ ਬਾਅਦ ਨਾ ਬੇਈਮਾਨੀ ਤੇ ਆ ਗਿਆ। ਪਹਿਲਾਂ ਥੋੜੀ ਥੋੜੀ ਬੇਈਮਾਨੀ ਕਰਦਾ ਰਿਹਾ, ਕਰਦਿਆਂ ਕਰਦਿਆਂ ਉਹਨੇ ਇਹ ਵੇਖਿਆ ਵੀ ਮਾਲਕ ਨੂੰ ਕਿਹੜਾ ਪਤਾ ਲੱਗਦਾ, ਉਹਨੇ ਵੱਡੀ ਬੇਈਮਾਨੀਆਂ ਕਰਨੀਆਂ ਸ਼ੁਰੂ ਕਰ ਲਈਆਂ, ਔਰ ਮਾਲਕ ਨੂੰ ਪਤਾ ਵੀ ਨਾ ਲੱਗਾ। ਕਾਫੀ ਲੰਮਾ ਸਮਾਂ ਲੰਘ ਗਿਆ, ਲੰਮਾ ਸਮਾਂ ਗੁਜ਼ਰ ਗਿਆ। ਮਾਲਕ ਉਹਨੂੰ ਇਹੀ ਕਹਿੰਦਾ ਰਿਹਾ, ਭਾਈ ਮੈਨੂੰ ਤੇਰੇ ਤੇ ਭਰੋਸਾ, ਮੈਨੂੰ ਤੇਰੇ ਤੇ ਵਿਸ਼ਵਾਸ ਹੈ, ਤੂੰ ਕਦੇ ਗਲਤ ਨਹੀਂ ਕਰੇਗਾ, ਤੈਨੂੰ ਜਿੰਨਾ ਧਨ ਚਾਹੀਦਾ ਤੂੰ ਮੰਗ ਕੇ ਲੈ ਲਈ, ਮੈਂ ਤੈਨੂੰ ਇਨਕਾਰ ਨਹੀਂ ਕਰਦਾ। ਮਾਲਕ ਕਹਿੰਦਾ ਰਿਹਾ, ਉਹ ਵੀ ਅੱਗੋਂ ਕਹੋ ਠੀਕ ਹੈ ਜੀ, ਜਿੱਦਣ ਲੋੜ ਹੋਏਗੀ ਮੈਂ ਤੁਹਾਨੂੰ ਦੱਸਾਂਗਾ। ਉਹਨੂੰ ਇਹ ਸੀ ਵੀ ਆਪਾਂ ਇੱਦਾਂ ਹੀ ਸਾਰੀ ਜਾਣਾ, ਆਪਾਂ ਮੰਗ ਕੇ ਧਨ ਕਿਉਂ ਲੈਣਾ। ਇੱਕ ਦਿਨ ਐਸਾ ਆਇਆ ਜਿਸ ਦਿਨ ਉਸ ਮਾਲਕ ਨੂੰ ਉਹਦੀ ਕੀਤੀ ਹੋਈ ਬੇਈਮਾਨੀ ਦਾ ਸਬੂਤ ਮਿਲਦਾ। ਸਬੂਤ ਮਿਲਿਆ, ਮਾਲਕ ਨੇ ਉਹਦੇ ਸਾਹਮਣੇ ਰੱਖਤਾ ਵੀ ਆ, ਉਹਦੇ ਕੋਲ ਹੁਣ ਕੋਈ ਜਵਾਬ ਨਹੀਂ। ਹੁਣ ਮਾਲਕ ਕਹਿੰਦਾ ਹੈ ਵੀ ਮੈਂ ਤੈਨੂੰ ਬੇਈਮਾਨ ਸਮਝਿਆ ਨਹੀਂ ਸੀ, ਪਰ ਤੂੰ ਬੇਈਮਾਨ ਹੋ ਗਿਆ। ਉਹ ਕਹਿੰਦਾ ਜੀ ਮੈਂ ਗਲਤੀ ਕਰ ਬੈਠਾ, ਤੁਸੀਂ ਮੈਨੂੰ ਬਖਸ਼ ਦਿਓ। ਹੁਣ ਉਹ ਆਪਣੀ ਭੁੱਲ ਬਖਸ਼ਾਉਣੀ ਚਾਹੁੰਦਾ। ਮਾਲਕ ਇਹ ਵੀ ਕਹੀ ਜਾਂਦਾ ਵੀ ਭੁੱਲ ਜਿਹੜੀ ਤੂੰ ਕਰ ਲਈ ਭਾਈ, ਜੋ ਹੋਣਾ ਹੋ ਗਿਆ, ਪਰ ਇੱਕ ਗੱਲ ਹੁਣ ਚੇਤਾ ਰੱਖੀ, ਮੈਂ ਤੇਰੇ ਤੇ ਵਿਸ਼ਵਾਸ ਨਹੀਂ ਕਰਦਾ, ਮੈਂ ਤੇਰੇ ਤੇ ਵਿਸ਼ਵਾਸ ਨਹੀਂ ਕਰਦਾ। ਬਸ ਇੰਨਾ ਵੀ ਤੂੰ ਜ਼ਿੰਮੇਵਾਰੀ ਸੰਭਾਲੀ, ਤੇਰੀ ਜ਼ਿੰਮੇਵਾਰੀ ਸਾਂਭਣ ਦਾ ਮੈਂ ਤੈਨੂੰ ਨਤੀਜਾ ਦੇ ਰਿਹਾ ਵੀ ਮੈਂ ਤੈਨੂੰ ਨੌਕਰੀ ਤੋਂ ਨਹੀਂ ਬਾਹਰ ਕੱਢਿਆ, ਤੂੰ ਨੌਕਰੀ ਕਰਦਾ ਰਹਿ, ਪਰ ਹੁਣ ਮੈਨੂੰ ਤੇਰੇ ਤੇ ਭਰੋਸਾ ਨਹੀਂ ਹੈ। ਨਾ ਤੂੰ ਧਨ ਲੈਣ ਜਾਣਾ, ਨਾ ਤੂੰ ਧਨ ਦੇਣ ਜਾਣਾ, ਧਨ ਲੈਣ ਦੇਣ ਦਾ ਸਾਰਾ ਕਾਰ ਵਿਹਾਰ ਮੈਂ ਕਰ ਲਾਂਗਾ। ਹੁਣ ਉਹ ਨੌਕਰ ਕੋਲ ਕੀ ਹੈ, ਇੱਕ ਤੇ ਮਾਲਕ ਦੀਆਂ ਨਜ਼ਰਾਂ ਵਿੱਚ ਬੇਪੱਤ ਹੋ ਗਿਆ। ਮਨ ਅੱਗੋਂ ਕੀ ਕਹਿੰਦਾ ਵੀ ਚੰਗਾ ਨਹੀਂ ਹੋਇਆ, ਪਛਤਾਉਂਦਾ। ਹੁਣ ਉਹ ਚਾਹੁੰਦਾ ਵੀ ਜਿਹੜੇ ਸਮੇਂ ਮੈਂ ਬੇਈਮਾਨੀ ਕੀਤੀ ਆ, ਉਹ ਸਮਾਂ ਮੁੜ ਕੇ ਆਵੇ, ਮੈਂ ਸਵਾਰ ਲਾਂ। ਔਰ ਉਹਦੇ ਕੋਲ ਕੀ ਹੈ, ਸਿਰਫ ਪਛਤਾਵਾ। ਹੁਣ ਨਾ ਤੇ ਉਹ ਸਮੇਂ ਨੇ ਮੁੜ ਕੇ ਆਉਣਾ, ਨਾ ਉਹਦੀ ਕੀਤੀ ਹੋਈ ਬੇਈਮਾਨੀ ਨੇ ਸਵਰਨਾ। ਉਹ ਤੇ ਜਿਸ ਤਰ੍ਹਾਂ ਸਮਾਂ ਲੰਘ ਗਿਆ ਉਸੇ ਤਰ੍ਹਾਂ ਹੀ ਰਹਿਣਾ। ਬਸ ਉਹਦੀ ਕੀਤੀ ਬੇਈਮਾਨੀ ਉਹਦੇ ਮੱਥੇ ਦਾ ਕੀ ਬਣ ਗਿਆ, ਕਲੰਕ। ਔਗਣ ਉਹਦੇ ਮੱਥੇ ਦਾ ਕਲੰਕ ਬਣ ਗਿਆ, ਉਹਦੇ ਕੋਲ ਸਿਵਾਏ ਪਛਤਾਵੇ ਤੋਂ ਕੁਝ ਨਹੀਂ। ਜੀਵ ਇਸਤਰੀ ਦੀ ਹਾਲਤ ਹੀ ਬਣ ਜਾਂਦੀ ਹੈ। ਅਸੀਂ ਸਮਾਂ ਲੰਘਾ ਲੈਂਦੇ ਹਾਂ, ਔਗਣਾਂ ਵਿੱਚ ਗੁਜ਼ਾਰ ਲੈਂਦੇ ਹਾਂ, ਜਦੋਂ ਸਮਾਂ ਲੰਘ ਜਾਂਦਾ ਸੋਝੀ ਆਉਂਦੀ ਹੈ, ਫਿਰ ਮਨ ਪਛਤਾਉਂਦਾ। ਪਰ ਮਨ ਦਾ ਪਛਤਾਵਾ ਉੱਥੇ ਕੀ ਕਰੇ, ਕਿਉਂਕਿ ਨਾ ਤੇ ਹੁਣ ਸਮਾਂ ਮੁੜ ਕੇ ਆਉਣਾ, ਨਾ ਵੇਲਾ, ਨਾ ਉਹਨਾਂ ਹਾਲਾਤਾਂ ਨੂੰ ਅਸੀਂ ਸਵਾਰ ਸਕਦੇ ਹਾਂ। ਉਦੋਂ ਤੇ ਸਿਰਫ ਇੱਕ ਪਛਤਾਵਾ ਕੋਲੇ ਰਹਿ ਜਾਂਦਾ। ਮਾਲਕ ਕਹਿੰਦੇ ਔਗਣ ਪਛਤਾਏ, ਹੁਣ ਆਪਣੇ ਔਗਣ ਨੂੰ ਸੋਚ ਸੋਚ ਨਾਲੇ ਪਛਤਾਈ ਜਾਂਦਾ, ਨਾਲੇ ਦੁੱਖੋ ਦੁੱਖ ਕਮਾਏ, ਨਾਲੇ ਦੁਖੀ ਹੋਈ ਜਾਂਦਾ ਵੀ ਮੈਂ ਤੇ ਆਪਣੀ ਪ੍ਰਤੀਤ ਗਵਾਲੀ, ਆਪਣਾ ਭਰੋਸਾ ਗਵਾ ਲਿਆ। ਮੈਂ ਤੇ ਉਸ ਅਕਾਲ ਆਪਣੇ ਮਾਲਕ ਤੋਂ ਹਨਾ ਆਪਣਾ ਭਰੋਸਾ ਤੇ ਵਿਸ਼ਵਾਸ ਜਿਹੜਾ ਮੇਰੇ ਮਾਲਕ ਨੇ ਮੇਰੇ ਉੱਤੇ ਕੀਤਾ, ਮੈਂ ਉਹ ਵਿਸ਼ਵਾਸ ਗਵਾ ਲਿਆ, ਤੇ ਹੁਣ ਸਿਵਾਏ ਪਛਤਾਵੇ ਤੇ ਦੁੱਖ ਤੋਂ ਉਹਦੇ ਕੋਲ ਕੁਝ ਨਹੀਂ ਰਹਿ ਜਾਂਦਾ। ਇਸੇ ਨੂੰ ਗੁਰੂ ਸਾਹਿਬ ਨੇ ਆਖਿਆ, ਆਪਣੀ ਪ੍ਰਤੀਤ ਆਪ ਹੀ ਖੋਵੈ, ਬਾਹਰ ਉਸਕਾ ਵਿਸ਼ਵਾਸ ਨਾ ਹੋਵੇ, ਫਿਰ ਉਹ ਜਿੰਨਾ ਮਰਜ਼ੀ ਪਛਤਾਉਂਦਾ ਰਹੇ, ਮੁੜ ਕੇ ਫਿਰ ਸਿਵਾਏ ਪਛਤਾਵੇ ਤੇ ਦੁੱਖ ਤੋਂ ਕੁਝ ਨਹੀਂ ਹੈ। ਫਿਰ ਉਹ ਜਿੰਨਾ ਮਰਜ਼ੀ ਆਖੀ ਜਾਏ, ਜੀ ਮੈਂ ਤੁਹਾਨੂੰ ਪਹਿਲਾਂ ਵਾਂਗੂ ਉਸੇ ਤਰ੍ਹਾਂ ਇਮਾਨਦਾਰੀ ਨਾਲ ਕਾਰ ਵਿਹਾਰ ਕਰਕੇ ਵਖਾਵਾਂਗਾ, ਨਹੀਂ ਹੁਣ ਨਹੀਂ। औगुण। गुरु साहब कहिंदे क्या देण मूह जाए, दस हुण केड़ा मूह लैके जाएगा भाई, अवगुण पछताए। ओ तेरे औगुणा ने तेनू पछतावे च लाता, तेरे औगुणा ने तेनू पछतावे च लाता, और तू उसे औगुणा करके दुखो दुख कमाए, कला दुख ही कमाया, तेनू सुख तेनू प्रसन्नता नहीं मिली। फिर चेता रख, साहिब कहिंदे नाम रतिया, ओ जेड़िया ओदे नाम रंग विच रतिया गईया, से रंग चलूला, उन्हां दा रंग गूढ़ा सुरख बन गया, और पिरक अंक समाए, ओ अपने खसम दे गल विच गल नाल लग जांदियां, मालक उन्हां नूं अपने नाल मिला लैंदा है, जेड़िया ओदे रंग चलूले विच रतिया जांदियां ने। जेड़े रंगे गए ओ परवाने गए, ते जेड़े बेरंग हो गए उन्हां कोल दुख रहा, ओ पछताउंदे रहे। बेरंग होयां कोल सिवाए पछतावे तो कुछ नहीं, रंग विच भिज्जिया होयां कोल सुख ही सुख ते प्रसन्नता ही प्रसन्नता है, उन्हां कोल खेड़ा है, क्योंकि वह मालक ने अपने गल नाल लाए हाना।
1: तिस जीवड़ अवर ना सूझई,

ਹੁਣ ਜੀ ਜਿਨ੍ਹਾਂ ਨੇ ਔਗਣ ਕਮਾਏ ਨਾ, ਆਪਣੇ ਮਾਲਕ ਦਾ ਭਰੋਸਾ ਗਵਾ ਲਿਆ, ਹੁਣ ਕੀ ਸੋਚਦੇ ਨੇ? ਕਹਿੰਦੇ ਤਿਸ ਜੇਵੜ ਅਵਰ ਨਾ ਸੁੱਝ ਹੀ, ਕਹਿੰਦਾ ਉਹਦੇ ਵਰਗਾ ਤੇ ਦੂਜਾ ਹੈ ਹੀ ਕੋਈ ਨਹੀਂ, ਸੁੱਝਦਾ ਹੀ ਨਹੀਂ। ਹੁਣ ਕਿਸ ਆਗਾ ਕਿਹਦੇ ਅੱਗੇ ਜਾ ਕੇ ਕਹੀਏ ਜਾਏ, ਅਸੀਂ ਆਖੀਏ ਵੀ ਸਾਨੂੰ ਤੁਸੀਂ ਰੱਖ ਲਓ, ਉਹਦੇ ਵਰਗਾ ਤੇ ਕੋਈ ਦਿਸਦਾ ਨਹੀਂ। ਹੁਣ ਕਿਸੇ ਹੋਰ ਅੱਗੇ ਜਾ ਕੇ ਪੁਕਾਰ ਕਰਨ ਜੋਗਾ ਵੀ ਨਹੀਂ, ਪੁਕਾਰ ਤੇ ਕਿਸੇ ਹੋਰ ਅੱਗੇ ਜਾ ਕੇ ਤਾਂ ਕਰੇ ਨਾ ਜੇ ਉਹਦੇ ਤੋਂ ਵੱਡਾ ਹੋਵੇ ਕੋਈ, ਜਿਹੜਾ ਸਭ ਤੋਂ ਵੱਡਾ ਸੀ ਉਹਦਾ ਭਰੋਸਾ ਗਵਾ ਲਿਆ, ਸਭ ਤੋਂ ਵੱਡਾ ਸੀ ਜਿਹੜਾ ਉਹਦਾ ਵਿਸ਼ਵਾਸ ਗਵਾ ਲਿਆ, ਹੁਣ ਉਸ ਵਰਗਾ ਕੋਈ ਦਿਸਦਾ ਨਹੀਂ, ਉਹਦੇ ਵਰਗਾ ਕੋਈ ਨਜ਼ਰ ਨਹੀਂ ਆਉਂਦਾ। ਉਹਦੇ ਵਰਗਾ ਕੋਈ ਨਜ਼ਰ ਆਵੇ ਉਹਦਾ ਜਾ ਦਰਵਾਜ਼ਾ ਖੜਕਾਈਏ ਵੀ ਤੂੰ ਰੱਖ ਲਾ। ਮਾਲਕ ਕਹਿੰਦੇ ਤਿਸ ਜੇਵਡ ਅਵਰ ਨਾ ਸੁਝਾਈ, ਕਿਸ ਆਗੇ ਕਿਹਦੇ ਅੱਗੇ ਕਹੀਏ ਜਾਏ, ਅਸੀਂ ਜਾ ਕੇ ਆਪਣੀ ਪੁਕਾਰ ਕਰੀਏ, ਕਿਹਨੂੰ ਜਾ ਕੇ ਅਰਜੋਈ ਕਰਕੇ ਹੱਥ ਜੋੜ ਕੇ ਮਨਾਈਏ ਵੀ ਮਾਲਕ ਜੀ ਤੂੰ ਸਾਡੀ ਸੰਭਾਲ ਕਰ ਲਾ, ਅਸੀਂ ਤੇਰੇ ਨੌਕਰ ਬਣ ਜਾਂਦੇ, ਅਸੀਂ ਤੇਰੇ ਸੇਵਕ ਬਣ ਜਾਂਦੇ। ਉਹ ਕਿਸੇ ਦਾ ਸੇਵਕ ਤੇ ਤਾਂ ਬਣੇ ਨਾ ਜੇ ਕੋਈ ਉਹਦੇ ਤੋਂ ਵੱਡਾ ਹੋਵੇ, ਤੂੰ ਝਾਤ ਮਾਰ ਕੇ ਵੇਖ ਲਾ ਉਸ ਅਕਾਲ ਪੁਰਖ ਪਰਮੇਸ਼ਵਰ ਤੋਂ ਵੱਡਾ ਕੋਈ ਵੀ ਨਹੀਂ, ਜਿਸ ਕਰਕੇ ਹੁਣ ਕੋਈ ਦੂਜਾ ਨਜ਼ਰੀ ਨਹੀਂ ਆਉਂਦਾ, ਨਾ ਹੀ ਕੋਈ ਦੂਜਾ ਸੁੱਝ

ਫਿਰ ਚੌਥੇ ਪਦੇ ਦੀ ਆਰੰਭਤਾ ਕੀਤੀ ਜੀ, ਜਿੰਨੀ ਸੱਚੜਾ ਸੱਚ ਸਲਾਹੇ ਆ, ਜਿਨ੍ਹਾਂ ਨੇ ਉਸ ਸੱਚ ਨੂੰ ਸਲਾਹਿਆ, ਹਾਂ ਤਿੰਨ ਲਾਗੋਂ ਪਾਏ, ਗੁਰੂ ਸਾਹਿਬ ਕਹਿੰਦੇ ਮੈਂ ਉਹਨਾਂ ਦੇ ਚਰਨਾਂ 'ਤੇ ਨਮਸਕਾਰ ਕਰਦਾ, ਉਹਨਾਂ ਦੇ ਚਰਨਾਂ ਨਾਲ ਲੱਗਦਾ। ਸੇ ਜਨ, ਉਹ ਸੇਵਕ ਸੱਚੇ ਨਿਰਮਲੇ ਮੈਲ ਤੋਂ ਰਹਿਤ, ਤਿੰਨ ਮਿਲਿਆ ਉਹਨਾਂ ਨੂੰ ਮਿਲ ਕੇ ਮਲ ਸਭ ਜਾਏ, ਉਹ ਸਾਡੀ ਆਪਣੀ ਮੈਲ ਵੀ ਚਲੇ ਜਾਂਦੀ ਹੈ। ਸੁਗੰਧੀ ਵਾਲੇ ਕੋਲੋਂ ਸੁਗੰਧੀ ਲਈਏ, ਆਪਣੇ ਕੋਲੋਂ ਵੀ ਸੁਗੰਧੀ ਆਉਣ ਲੱਗ ਜਾਂਦੀ। ਤੇ ਜੇ ਬਦਬੋ ਵਾਲੇ ਕੋਲ ਖੜੋਈਏ, ਆਪਣੇ ਕੋਲੋਂ ਵੀ ਬਦਬੋ ਆਉਣ ਲੱਗ ਜਾਂਦੀ ਹੈ। ਗੁਣਾਂ ਵਾਲੇ ਕੋਲ ਖੜੋਵਾਂਗੇ ਤੇ ਗੁਣ ਆਪਣੇ ਕੋਲ ਵੀ ਆਉਣਗੇ, ਔਗਣਾਂ ਵਾਲੇ ਕੋਲ ਖੜੋਵਾਂਗੇ ਤੇ ਜੀਵਨ ਵਿੱਚ ਔਗਣ ਸਹਿਜ ਸੁਭਾਅ ਆ ਜਾਣਗੇ। ਇਹਨੂੰ ਸਮਝਣ ਲਈ ਗੁਰੂ ਬਾਬਾ ਜੀ ਦਾ ਪਾਵਨ ਬਚਨ ਪੜੋ, ਭਗਤ ਰਵਿਦਾਸ ਜੀ, ਤੁਮ ਚੰਦਨ ਹਮ ਅਰਿੰਡ ਬਾਪੂਰੇ, ਸੰਗ ਤੁਮਾਰੇ ਬਾਸਾ, ਨੀਚ ਰੂਖ ਤੇ ਊਚ ਭਏ ਹੈ, ਗੰਧ ਸੁਗੰਧ ਨਿਵਾਸਾ, ਮਾਧੋ ਸਤ ਸੰਗਤ ਸ਼ਰਨ ਤੁਮਾਰੀ, ਹਮ ਔਗਣ ਤੁਮ ਉਪਕਾਰੀ, ਤੁਮ ਮਖਤੂਲ ਸੁਪੇਦ ਸੁਪੀਅਲ, ਹਮ ਬਪੁਰੇ ਜਸ ਕੀਰਾ, ਸਤ ਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਧਪ ਮਖੀਰਾ, ਜਾਤੀ ਓਛਾ ਪਾਤੀ ਓਛਾ, ਓਛਾ ਜਨਮ ਹਮਾਰਾ, ਰਾਜਾ ਰਾਮ ਕੀ ਸੇਵ ਨਾ ਕੀਨੀ, ਕਹਿ ਰਵਿਦਾਸ ਚਮਾਰਾ। ਜਿਵੇਂ ਪਹਿਲੋਂ ਬਚਨ ਕੀਤਾ ਆਪ ਜੀ ਅੱਗੇ, ਚੰਗਿਆਂ ਕੋਲ ਬੈਠਾਂਗੇ, ਚੰਗੇ ਗੁਣ ਜੀਵਨ ਵਿੱਚ ਸਹਿਜ ਸੁਭਾਅ ਆ ਜਾਣਗੇ, ਮੰਦਿਆਂ ਕੋਲ ਬੈਠਾਂਗੇ ਤੇ ਮੰਦੇ ਔਗਣ ਜੀਵਨ ਵਿੱਚ ਧਾਰਨ ਕਰ ਲਾਂਗੇ। ਸਤਿਗੁਰੂ ਜੀ ਕਹਿ ਰਹੇ, ਸੁਗੰਧੀ ਵਾਲੇ ਕੋਲ ਬੈਠ, ਤੇਰੇ ਕੋਲ ਸਹਿਜ ਸੁਭਾਅ ਸੁਗੰਧੀ ਆਉਣ ਲੱਗ ਜਾਏਗੀ। ਬਦਬੋ ਕੋਲ ਜਾਏਗਾ ਸੱਜਣਾ, ਤੇਰੇ ਕੋਲ ਭਾਵੇਂ ਸੁਗੰਧੀ ਹੋਵੇ ਪਰ ਤੂੰ ਬਦਬੋ ਨਾਲ ਭਰ ਜਾਏਗਾ। ਫਿਰ ਬਚਨ ਪੜੋ ਬਾਬਾ ਕਬੀਰ ਸਾਹਿਬ ਜੀ ਦਾ, ਬਾਂਸ ਵਡਾਈ ਬੂਢਿਆ ਇਉਂ ਮਤ ਡੁੱਬੋ ਕੋਏ, ਚੰਦਨ ਕੈ ਨਿਕਟੈ ਵਸੈ ਬਾਂਸ ਸੁਗੰਧ ਨਾ ਹੋਏ। ਉਹ ਕਹਿੰਦੇ ਜਿਵੇਂ ਬਾਂਸ ਬਦਕਿਸਮਤ ਹੈ ਨਾ, ਏਦਾਂ ਦਾ ਬਦਕਿਸਮਤ ਕੋਈ ਨਾ ਹੋਵੇ। ਚੰਦਨ ਕੈ ਨਿਕਟੈ ਵਸੈ, ਭਾਵੇਂ ਸਾਰੀ ਜ਼ਿੰਦਗੀ ਚੰਦਨ ਦੇ ਕੋਲੇ ਬੈਠਾ ਰਹੇ, ਸਾਰੀ ਜ਼ਿੰਦਗੀ ਚੰਦਨ ਕੋਲੇ ਬੈਠਾ ਰਹੇ, ਬਾਂਸ ਸੁਗੰਧ ਨਾ ਹੋਏ, ਉਹਦੇ ਵਿੱਚੋਂ ਕਦੇ ਸੁਗੰਧੀ ਨਹੀਂ ਆਉਂਦੀ। ਹੁਣ ਇਰੰਡ ਮਾੜਾ ਰੁੱਖ ਔਗਣਾਂ ਨਾਲ ਭਰਿਆ, ਭਗਤ ਰਵਿਦਾਸ ਜੀ ਕਹਿੰਦੇ ਮਾਲਕਾ ਮੈਂ ਮੰਨਦਾ ਹਾਂ ਮੈਂ ਇਰੰਡ ਦਾ ਰੁੱਖ ਹਾਂ, ਔਗਣਾਂ ਨਾਲ ਭਰਿਆ, ਪਰ ਮੇਰਾ ਵਾਸਾ ਤੇਰੇ ਗੁਣਾਂ ਵਾਲੇ ਕੋਲ ਹੋ ਗਿਆ। ਮਾਲਕਾ ਤੂੰ ਤੇ ਚੰਦਨ ਦਾ ਰੁੱਖ ਹੈ ਨਾ, ਤੇ ਜਿੱਦਣ ਦਾ ਵਾਸਾ ਮੇਰਾ ਤੇਰੇ ਕੋਲ ਬਣਿਆ, ਉਦਣ ਦੀ ਮੇਰੇ ਵਿੱਚੋਂ ਵੀ ਸੁਗੰਧੀ ਆਉਣ ਲੱਗ ਪਈ। ਆਹੀ ਹੈ ਜੀ, ਜਦੋਂ ਅਸੀਂ ਸੱਚੇ ਨਾਲ ਜੁੜਾਂਗੇ, ਸੱਚੇ ਦੀ ਸ਼ਲਾਘਾ ਕਰਾਂਗੇ, ਸੱਚੇ ਵਰਗੇ ਬਣ ਜਾਂਗੇ, ਸੱਚੇ ਵਰਗੇ ਬਣ ਜਾਂਗੇ। ਤੇ ਸਤਿਗੁਰੂ ਕੀ ਕਹਿ ਰਹੇ, ਜਿੰਨੀ ਸੱਚੜਾ ਸੱਚ ਸਲਾਹਿਆ,
ਹਾਂ ਤਿੰਨ ਲਾਕਾਂ ਪਾਏ, ਕਹਿੰਦੇ ਮੈਂ ਉਹਨਾਂ ਦੇ ਚਰਨਾਂ ਨਾਲ ਲੱਗਦਾ ਜਿਨ੍ਹਾਂ ਨੇ ਸੱਚੇ ਦੀ ਸ਼ਲਾਘਾ ਕੀਤੀ ਹੈ। ਫਿਰ ਸੇ ਸੱਚੇ, ਉਹ ਸੱਚੇ ਜਿਹੜੇ ਨੇ ਨਾ, ਸੇ ਜਨ ਉਹ ਸੇਵਕ ਸੱਚੇ ਨਿਰਮਲੇ, ਉਹ ਸੱਚੇ ਵੀ ਹੋ ਗਏ ਤੇ ਮੈਲ ਤੋਂ, ਕਿਉਂਕਿ ਜੁੜੇ ਮੈਲ ਤੋਂ ਰਹਿਤ ਵਾਲੇ ਨਾਲ ਨੇ। ਜੇ ਮੈਲਿਆਂ ਨਾਲ ਜੁੜਦੇ ਤੇ ਮੈਲੇ ਹੁੰਦੇ, ਹੁਣ ਜੁੜੇ ਕਿਹਦੇ ਨਾਲ ਨੇ, ਜਿਹੜਾ ਆਪ ਵੀ ਨਿਰਮਲ ਹੈ ਤੇ ਜਿਹੜਾ ਨਿਰਮਲ ਕਰਨ ਦੀ ਸਮਰੱਥਾ ਵੀ ਰੱਖਦਾ ਹੈ, ਨਿਰਮਲ ਕਰਨ ਦੀ ਸਮਰੱਥਾ ਵੀ ਰੱਖ। ਉਹ ਕੱਲਾ ਨਿਰਮਲ ਨਹੀਂ, ਉਹ ਆਪਣੇ ਨਾਲ ਜੁੜਨ ਵਾਲਿਆਂ ਨੂੰ ਨਿਰਮਲ ਕਰਦਾ ਵੀ ਹੈ, ਉਹ ਕੱਲਾ ਨਿਰਮਲ ਨਹੀਂ ਹੈ। ਬਚਨ ਪੜ੍ਹੋ, ਸਤਿਗੁਰੂ ਕਹਿੰਦੇ ਨਾ, ਜਾਉ ਪੈ ਹਮ ਨਾ ਪਾਪ ਕਰੰਤਾ ਅਹੈ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੁੰਤਾ। ਮਾਲਕਾ ਤੂੰ ਸਾਡੇ ਔਗਣ ਬਖਸ਼ਦੈ, ਇਸ ਕਰਕੇ ਤੈਨੂੰ ਪਤਿਤ ਪਾਵਨ ਕਿਹਾ ਜਾਂਦਾ ਹੈ। ਤੂੰ ਸਾਡੀ ਮੈਲ ਹਰਦਾ ਹੈ, ਤੂੰ ਸਾਡੇ ਔਗਣ ਬਖਸ਼ ਦੇਨਾ, ਸਾਡੇ ਗੁਨਾਹਾਂ ਨੂੰ ਬਖਸ਼ ਦੇਨਾ, ਉਹ ਸਾਡੇ ਕਰਮਾਂ ਦੀ ਮੈਲ ਤੂੰ ਲਾਹ ਦੇਨਾ। ਤੂੰ ਨਿਰਮਲ ਨਹੀਂ, ਨਿਰਮਲ ਹੋਣ ਦੇ ਨਾਲ ਨਾਲ ਨਿਰਮਲ ਕਰਨ ਦੀ ਸਮਰੱਥਾ ਵੀ ਰੱਖਦਾ। ਜਿਵੇਂ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਇੱਕ ਬਚਨ ਪੜ੍ਹਦੇ ਹਾਂ, ਮਾਲਕ ਕਹਿੰਦੇ ਅਕਾਲ ਪੁਰਖ ਜੀਓ ਤੂੰ ਨਿਰੰਜਨ ਹੈ, ਤੂੰ ਨਿਰੰਜਨ ਹੈ। ਗੁਰੂ ਨਾਨਕ ਸਾਹਿਬ ਨੇ ਜਪਜੀ ਦੀ ਬਾਣੀ ਵਿੱਚ ਉਸ ਅਕਾਲ ਪੁਰਖ ਲਈ ਸ਼ਬਦ ਨਿਰੰਜਨ ਵਰਤਿਆ। ਨਿਰੰਜਨ ਦਾ ਅਰਥ ਹੁੰਦਾ ਮਾਇਆ ਦੀ ਕਾਲਖ ਤੋਂ ਰਹਿਤ, ਜਿਹਨੂੰ ਕੋਈ ਦਾਗ ਨਹੀਂ, ਕੋਈ ਕਾਲਖ ਨਹੀਂ ਲੱਗੀ। ਫਿਰ ਉਹ ਕੱਲਾ ਨਿਰੰਜਨ ਹੀ ਨਹੀਂ ਹੈ ਜਿਹੜਾ ਉਹਦੇ ਨਾਲ ਜੁੜਿਆ, ਜਿਹੜਾ ਉਸ ਨਿਰੰਜਨ ਨਾਲ ਜੁੜਿਆ, ਉਹਦੇ ਨਾਲ ਜੁੜਨ ਵਾਲਾ ਵੀ ਨਿਰੰਜਨ ਬਣ ਗਿਆ, ਉਹਦੇ ਨਾਲ ਜੁੜਿਆ ਹੋਇਆ ਵੀ ਨਿਰੰਜਨ ਬਣ ਗਿਆ। ਮਾਲਕ ਜੀ ਦੀ ਬਾਣੀ ਦਾ ਬਚਨ ਪੜ੍ਹੋ, ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ,

ਹੋਵੇ ਸਾਬਣ ਵਰਤੋ ਉਹਦੀ ਮੈਲ ਹਰ ਲੈਂਦਾ। ਤਨ ਤੇ ਮੈਲ ਲੱਗੀ ਹੋਵੇ ਸਾਬਣ ਦੀ ਵਰਤੋਂ ਕੀਤੀ ਉਹਨੇ ਤਨ ਦੀ ਮੈਲ ਵੀ ਹਰ ਲਈ, ਉਹ ਆਪ ਫੇਰ ਨਿਰਮਲ ਹੈ। ਇਹ ਤਾਂ ਨਹੀਂ ਵੀ ਮੇਰੇ ਵਸਤਰ ਮੈਲੇ ਸੀ ਜੀ, ਮੈਂ ਸਾਬਣ ਨਾਲ ਧੋਤੇ, ਮਸਤਰਾਂ ਦੀ ਮੈਲ ਤੇ ਲੱਥ ਗਈ, ਉਹ ਪਰ ਅੱਜ ਸਾਬਣ ਮੈਲਾ ਹੋ ਗਿਆ, ਏਦਾਂ ਨਹੀਂ ਹੋਇਆ। ਉਹ ਫੇਰ ਨਿਰਮਲ ਹੀ ਹੈ, ਉਹਦੇ ਨਾਲ ਜਿੰਨੇ ਮਰਜ਼ੀ ਵਸਤਰ ਧੋ ਲਓ ਉਹ ਨਿਰਮਲ ਹੀ ਰਹਿੰਦਾ ਹੈ। ਸਤਿਗੁਰੂ ਨੇ ਇਸੇ ਤਰ੍ਹਾਂ ਫਿਰ ਅਗਲੀਆਂ ਪੰਗਤੀਆਂ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ। ਨਾਮ ਤੇ ਸਦਾ ਹੀ ਨਿਰਮਲ ਹੈ, ਸਾਡੀ ਮਤ ਮਿਲੀ ਹੈ। ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ। ਨਾਮ ਨੂੰ ਜਿੰਨਾ ਮਰਜ਼ੀ ਜਪ ਲਓ, ਜਿੰਨਾ ਜਪਾਂਗੇ ਓਨੀਓ ਹੀ ਮਤ ਨਿਰਮਲ ਹੁੰਦੀ ਜਾਏਗੀ। ਪਰ ਇਹ ਨਹੀਂ ਕਿ ਕੱਲ ਨੂੰ ਅਸੀਂ ਇਹ ਆਖਾਂਗੇ ਨਾਮ ਮੈਲਾ ਹੋ ਗਿਆ। ਨਾਮ ਕਦੇ ਮੈਲਾ ਨਹੀਂ, ਉਹ ਨਿਰਮਲ ਹੈ। ਸਾਡੀ ਮਤ ਮੈਲੀ, ਇੱਕ ਮਤ ਧੋ ਲਓ, ਦੋ ਧੋ ਲਓ, ਜਿੰਨੇ ਮਰਜ਼ੀ ਸਮਾਜ ਵਿੱਚ ਮੈਲੀ ਮਤ ਵਾਲੇ ਹੋਣ, ਜਿੰਨੇ ਵੀ ਮੈਲੀ ਮਤ ਵਾਲੇ ਨਾਮ ਜਪਣਗੇ ਬੰਦਗੀ ਕਰਨਗੇ, ਉਹਨਾਂ ਦੀ ਮੈਲ ਹਰਦੀ ਜਾਏਗੀ। ਨਾਮ ਨੇ ਫਿਰ ਨਿਰਮਲ ਹੀ ਰਹਿਣਾ। ਉਹ ਦਾਤਾ ਸਦਾ ਹੀ ਨਿਰਮਲ ਹੈ, ਉਹ ਕਦੇ ਮੈਲਾ ਨਹੀਂ ਹੁੰਦਾ। ਮਾਲਕ ਕਹਿੰਦੇ ਸੇ ਜਨ ਉਹ ਸੇਵਕ ਸੱਚੇ ਨਿਰਮਲੇ, ਸੱਚੇ ਹੋ ਗਏ ਨਿਰਮਲ ਹੋ ਗਏ ਜਿਹੜੇ ਸੱਚ ਨਾਲ ਜੁੜ ਗਏ। ਤਿੰਨ ਮਿਲਿਆ ਫਿਰ ਉਹਨਾਂ ਨੂੰ ਮਿਲ ਲਓ, ਤਿੰਨ ਮਿਲਿਆ ਮਲ ਸਭ ਜਾਏ। ਉਹ ਕਹਿੰਦੇ ਜਿਹੜੇ ਨਿਰਮਲ ਹੋਏ ਮਾਲਕ ਨੇ ਉਹਨਾਂ ਨੂੰ ਵੀ ਇੰਨੀ ਸਮਰੱਥਾ ਦੇਤੀ, ਉਹ ਭਾਈ ਜੇ ਤੁਹਾਡੇ ਸੰਗ ਵਿੱਚ ਕੋਈ ਆ ਕੇ ਬੈਠੇ ਤੇ ਤੁਸੀਂ ਉਹਨੂੰ ਵੀ ਮੈਲ ਤੋਂ ਰਹਿਤ ਕਰ ਦੇਣਾ। ਰੱਬੀ ਪਿਆਰਿਆਂ ਕੋਲ ਬੈਠੋ, ਰੱਬੀ ਪਿਆਰੇ ਮੈਲ ਥੋੜੀ ਦਿੰਦੇ ਨੇ, ਉਹ ਮਤ ਦਿੰਦੇ ਨੇ। ਕਿਹੜੀ ਚੰਗੀ ਤੇ ਉਹ ਚੰਗੀ ਮਤ ਕੀ ਕਰਦੀ? ਸਾਡੀ ਮੈਲ ਹਰ ਲੈਂਦੀ ਹੈ। ਚੰਗਾ ਉਪਦੇਸ਼ ਕੀ ਕਰਦਾ? ਸਾਡੇ ਔਗਣ ਹਰ ਲੈਂਦਾ ਹੈ। ਜਦੋਂ ਰੱਬੀ ਪਿਆਰਿਆਂ ਦੀ ਸੰਗਤ ਵਿੱਚ ਬੈਠਾਂਗੇ, ਉਹਨਾਂ ਦਾ ਸੰਗ ਕਰਾਂਗੇ, ਉਹਨਾਂ ਦੇ ਸੰਗ ਕਰਦਿਆਂ ਸਾਡੇ ਜੀਵਨ ਵਿੱਚੋਂ ਮੈਲ ਲੱਥਦੀ ਜਾਏਗੀ, ਜੀਵਨ ਗੁਣਾਂ ਨਾਲ ਭਰਦਾ ਜਾਏਗਾ, ਔਗਣ ਮੁੱਕਦੇ ਜਾਣਗੇ, ਕਿਉਂਕਿ ਗੁਣਵਾਨਾਂ ਕੋਲ ਬੈਠੇ ਹਾਂ। ਜਦੋਂ ਗੁਣਵਾਨਾਂ ਕੋਲ ਬੈਠਾਂਗੇ ਜੀਵਨ ਵਿੱਚ ਗੁਣ ਸਹਿਜ ਸੁਭਾਅ ਆ ਜਾਣਗੇ, ਸਹਿਜ ਸੁਭਾਅ ਆ ਜਾਣਗੇ। ਜਿਹਨੂੰ ਬਾਬਾ ਕਬੀਰ ਸਾਹਿਬ ਨੇ ਕਿਹਾ, ਕਬੀਰ ਸੰਤ ਨਾ ਛੱਡੈ ਸੰਤਈ, ਜਾਓ ਕੋਟਿਕ ਮਿਲੈ ਅਸੰਤ। ਰੱਬ ਤੋਂ ਟੁੱਟੇ ਜਿੰਨੇ ਮਰਜ਼ੀ ਮਿਲ ਜਾਣ, ਜਿਹੜਾ ਰੱਬ ਨਾਲ ਜੁੜਿਆ ਉਹ ਕਹਿੰਦਾ ਤੁਹਾਡਾ ਪ੍ਰਭਾਵ ਨਹੀਂ ਪੈਂਦਾ ਮੇਰੇ ਤੇ, ਕਿਉਂਕਿ ਮੈਂ ਉਹਦੇ ਨਾਲ ਜੁੜਿਆ ਜਿਹੜਾ ਮੈਨੂੰ ਰੱਖ ਰਿਹਾ। ਫਿਰ ਦੂਜੀ ਉਦਾਹਰਣ ਦਿੱਤੀ ਨਾਲ ਉਹਨਾਂ ਤੇ, ਉਦਾਹਰਣ ਦਿੰਦਿਆਂ ਬਾਬਾ ਕਬੀਰ ਸਾਹਿਬ ਕਹਿੰਦੇ, ਚੰਦਨ ਦਾ ਰੁੱਖ, ਚੰਦਨ ਦਾ ਰੁੱਖ ਸਦਾ ਹੀ ਠੰਡਾ ਹੈ, ਭਾਵੇਂ ਸੱਪ ਉਹਦੇ ਨਾਲ ਲਿਪਟੇ ਰੋਜ਼ ਡੰਗ ਮਾਰਦੇ ਨੇ, ਚੰਦਨ ਕਦੇ ਇਹ ਨਹੀਂ ਕਹਿੰਦਾ ਉਹ ਅੱਜ ਤੁਹਾਨੂੰ ਠੰਡਕ ਨਹੀਂ, ਤੁਸੀਂ ਤੇ ਇੰਨੀ ਜ਼ਹਿਰ ਉਗਲੀ, ਇੰਨੀ ਜ਼ਹਿਰ ਉਗਲੀ ਹੈ ਅੱਜ ਧੋਣ, ਮੈਂ ਤੁਹਾਨੂੰ ਠੰਡਕ ਨਹੀਂ ਦਿੰਦਾ, ਹੁਣ ਤੁਸੀਂ ਵੀ ਦੁਖੀ ਹੋਵੋਗੇ। ਸੱਪ ਜਦੋਂ ਡੰਗ ਮਾਰਦਾ ਚੰਦਨ ਕੋਲੋਂ ਠੰਡਕ ਹੀ ਮਿਲਦੀ ਹੈ। ਰੱਬੀ ਪਿਆਰੇ ਉਹਦੇ ਕੋਲ ਜਿੰਨੇ ਮਰਜ਼ੀ ਰੱਬ ਤੋਂ ਟੁੱਟੇ ਬੈਠ ਜਾਣ, ਰੱਬ ਤੋਂ ਟੁੱਟੇ ਉਹਨੂੰ ਹੋ ਸਕਦਾ ਡੰਗ ਮਾਰਨ, ਰੱਬ ਤੋਂ ਟੁੱਟੇ ਹੋ ਸਕਦਾ ਉਹਨੂੰ ਵਿਗਾੜਨ ਦਾ ਯਤਨ ਕਰਨ, ਪਰ ਉਹ ਕਹਿੰਦਾ ਉਹ ਮੈਂ ਤੁਹਾਡੇ ਵਿਗਾੜਿਆ ਨਹੀਂ ਵਿਗੜਦਾ, ਕਿਉਂਕਿ ਮੈਨੂੰ ਮੇਰਾ ਮਾਲਕ ਰੱਖਣ ਵਾਲਾ, ਤੇ ਜਿੰਨਾ ਚਿਰ ਉਹ ਸੰਭਾਲ ਕਰ ਰਿਹਾ ਉਨਾ ਚਿਰ ਤੁਹਾਡੀ ਜ਼ਹਿਰ ਉਹਦਾ ਮੇਰੇ ਉੱਤੇ ਕੋਈ ਪ੍ਰਭਾਵ ਨਹੀਂ। ਚੰਦਨ ਨੂੰ ਰੱਖ ਕੌਣ ਰਿਹਾ? ਅਕਾਲ ਪੁਰਖ। ਚੰਦਨ ਨੂੰ ਪੈਦਾ ਕਿੰਨੇ ਕੀਤਾ? ਅਕਾਲ ਪੁਰਖ। ਚੰਦਨ ਨੂੰ ਸੁਗੰਧੀ ਕਿੰਨੇ ਦਿੱਤੀ ਹੈ? ਦਾਤੇ ਨੇ। ਚੰਦਨ ਨੂੰ ਸੁਗੰਧੀ ਦੇ ਨਾਲ ਨਾਲ ਠੰਡਾ ਸੁਭਾਅ ਕਿੰਨੇ ਦਿੱਤਾ ਹੈ? ਅਕਾਲ ਪੁਰਖ ਨੇ। ਤੇ ਜੇ ਅਕਾਲ ਪੁਰਖ ਨੇ ਠੰਡਾ ਸੁਭਾਅ ਉਹਨੂੰ ਦਿੱਤਾ, ਉਹਦੇ ਦੁਆਲੇ ਸੱਪ ਜਿੰਨੇ ਮਰਜ਼ੀ ਲਿਪਟ ਜਾਣ, ਉਹਦਾ ਸੁਭਾਅ ਕਦੇ ਗਰਮ ਨਹੀਂ ਜੇ ਹੋਣਾ। ਤੇ ਜੇ ਰੱਬੀ ਪਿਆਰੇ ਨੂੰ ਉਹਨੇ ਸ਼ਾਂਤ ਸੁਭਾਅ

ਬਖਸ਼ ਦਿੱਤਾ, ਫਿਰ ਰੱਬ ਤੋਂ ਟੁੱਟੇ ਜਿੰਨੇ ਮਰਜ਼ੀ ਉਹਨੂੰ ਆਖੀ ਜਾਣ, ਉਹ ਆਪਣੇ ਸੁਭਾਅ ਨੂੰ ਉਸੇ ਤਰ੍ਹਾਂ ਸ਼ਾਂਤ ਭਰਪੂਰ ਰੱਖਦਾ ਹੈ। ਸੇ ਜਨ ਸੱਚੇ ਨਿਰਮਲੇ, ਉਹ ਸੱਚੇ ਵੀ ਨਿਰਮਲ ਵੀ, ਤੇ ਮਾਲਕ ਜੀ ਕਹਿੰਦੇ ਤਿੰਨ ਮਿਲਿਆ ਮਲ ਸਭ ਜਾਏ, ਉਹ ਕਿਤੇ ਉਹਨਾਂ ਦੀ ਸੰਗਤ ਮਿਲ ਜੇ ਤੇ ਆਪਣੀ ਜ਼ਿੰਦਗੀ ਵਿੱਚੋਂ ਵੀ ਮੈਲ

ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈ।

0: ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਇ ਸੋ ਆਗਿਆਕਾਰੀ ਤੁਮਰੀ ਗਤ ਨਿਤ
1: ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ।

ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਜੀ ਦੀ ਜੋਤ ਸ਼੍ਰੀ

ਸਹਿਤ ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ।

ਮਾਤਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ।

ਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀ ਵਾਰ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦੁਆਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ।

ਦੀ ਨੂਰੇ ਅਰਸੋਂ ਕੁਰਸੋਂ ਚਟੀਐ ਤੋਦ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹੋ

जिसके वथ सोई प्रभ जाने, जिसनो दे सो पाए, वस्त

सब किछ तेरा तू अंतर जामी तू सबना का प्रभ सोई।

अमृत बचन साध की वाणी, अमृत

ਜੋਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਹੈ ਜੀ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮੱਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਾ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾ

ਸਤਨਾਮ ਵਾਹਿਗੁਰੂ ਸਾਹਿਬ ਜੀਓ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ ਬੰਦੋ ਪੁਰਖ ਬਿਦਾਤੇ ਤਾਂ ਤੂੰ ਸੋਹਿਆ ਗੁਰ ਪੂਰਾ ਭੇਟਿਓ ਵਡ ਭਾਗੀ ਮਨੇ ਭਇਆ ਪ੍ਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ ਮਾਧਵੇ ਐਸੀ ਦੇ ਬੁਝਾਈ ਸ਼ਿਵ ਸਾਧ ਬਹੁ ਓਟ ਰਚਨਾ ਨੈ ਬਿਸਰੈ ਮੋਤ ਚਸਾਈ ਗੁਰੁ ਗੋਬਿੰਦ ਸਰਾਹੀਐ ਭਾਈ ਮਨ ਤਨ ਹਿਰਦੈ ਧਾਰ ਸਾਚਾ ਸਾਹਿਬ ਮਨ ਵਸੈ ਭਾਈ ਇਹ ਕਰਨੀ ਸਾਰ ਜਿਤ ਤਨ ਨਾਮ ਨਾ ਉਪਜੈ ਭਾਈ ਸੇ ਤਾਨੂ ਇਸ਼ਾਰ ਸਾਧ ਸੰਗਤ ਕੋ ਵਾਰਿਆ ਭਾਈ ਜਿਨ ਏਕੰਕਾਰ ਆਧਾਰ ਸੋ ਕਹੋ ਟਲ ਗੁਰ ਸੇਵੀਐ ਐਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਰਜੁਨੀ ਸਹਿਬ ਅੰਗੁਰ ਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਹਿਬ ਅੰਗੁਰ ਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਹਿਬ ਅੰਗੁਰ ਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਹਿਬ ਅੰਗੁਰ ਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਹਿਬ ਅੰਗੁਰ ਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਹਿਬ ਅੰਗੁਰ ਪ੍ਰਸਾਦ।

ਔਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ਼੍ਰੀ ਗੁਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਦਿੱਠੇ ਸਭ ਦੁਖ ਜਾਏ ਤੇਗ ਬਹੁ

ਚਾਲੀਆਂ ਮੁਕਤੀਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਕੇ ਅਨਡਿਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ

ਆਈ ਤਿਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ।

ਜਾਵੇ। ਚਿਤ ਆਵਣ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲਬਾਲੇ ਬੋਲੋ ਜੇ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ

ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਇਤਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਆ ਗੁਰਧਾਮਾਂ ਤੋਂ, ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ

ਪਾਣ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦੇ ਹਜ਼ੂਰ ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨ ਅੰਦਰ ਸ਼ਬਦ ਕੀਰਤਨ ਸ਼ਬਦ ਚੌਂਕੀ ਸੋਦਰ ਰਹਿ ਰਾਸ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ ਹੈ ਜੀ ਅਖਰ ਵਾਦਾ ਘਾਟਾ ਪੁਲ ਚੁੱਕ ਮਾਫ ਕਰਨੀ ਆਗਾਂ ਤੋਂ ਸਮਤ ਬਖਸ਼ਣੀ ਦਰ ਆਯੋ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪਟਾਵਾਂ ਦਰ ਮਨਜੂਰ ਕਰਨੀ ਆ ਯਾਤਰਾ ਮਾਂ ਸਫਲ ਕਰਨੀ ਆ ਆਪਣੇ ਦਰੋਂ ਕਰੋ ਗੁਰਸਿੱਖੀ ਜੀਵਨ ਨਾਮ ਦਾਨਿਸ਼ ਨਾ ਦੀਆਂ ਦਾਤਾਂ ਬਸ਼ਕੇ ਨਵਾਜਨਾ ਜੀ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਤੇ ਸੂਝ ਬਖਸ਼ਣੀ ਅਖਰ ਵਾਦਾ ਘਾਟਾ ਭੁੱਲ ਚੁੱਕ ਮਾਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ ਸੁਣਦੇ ਸਰਬ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਅਸੀਂ ਖੱਤੇ ਬਹੁਤ ਘੁਮਾਉਂਦੇ ਅੰਤ ਨ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ। ਹੋ ਪਾਪੀ ਵੱਡ ਗੁਨਾਹਗਾਰ, ਲਿਖੇ ਕਤੇ ਨਾ ਛੁੱਟੀਐ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰਾ ਬਖਸ਼ ਲੈ ਨਾਨਕ ਪਾਰ ਉਤਾਰ। ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ, ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਪੈ। ਆਪ ਕਰੇ ਸੱਚ ਲਖ ਪਾਰ, ਹੋ ਪਾਪੀ ਤੂੰ ਬਖਸ਼ਨਹਾਰ, ਤੇਰਾ ਪਾਣਾ ਸਭ ਕਿਛ ਹੋਵੇ ਮਨ ਅਟਕੀਚੇ ਅੰਤ ਵਿਗੋਵੈ। ਸੋ ਕਹੋ ਟਲ ਗੁਰ ਸੇਵੀਐ ਅਹਿਨੇ ਸੈ ਸੁਪਾਈ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਮੰਦੀ ਨੂਰ ਅਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹੋ। ਮਾਲ ਜਨਮ ਜਨਮ ਦੀ ਕੱਟੀ ਐ, ਸੱਜਣ ਸੱਚਾ ਪਾਤਸ਼ਾਹੋ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾਹੋ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਚੌਥਾ ਪੰਚਪਦਾ, ਅਚਰ ਚਰੇ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਪ੍ਰੇਮ ਕੇ ਸਰ ਲਾਗੇ ਤਨ ਪੀਤਰ, ਤਾਂ ਭ੍ਰਮ ਕੱਟਿਆ ਜਾਈ। ਅਚਰ ਚਰੇ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਪ੍ਰੇਮ ਕੇ ਸਰ ਲਾਗੇ ਤਨ ਪੀਤਰ,

0: ਖਾਲਸਾ
1: ਤੂੰ ਠਾਕੁਰ ਤੂੰ ਪਹਿ ਅਰਦਾਸ ਜੀਉ ਪਿੰਡ ਸਭ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨ ਜਾਣੈ ਤੁਮਰਾ ਅੰਤ ਉਚੇ ਤੇ ਸਗਲ ਸਮਗਰੀ।

ਪਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਜਿਸ ਜਠੈ

ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿਖਾਂ ਦਾ ਮੰਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਓ ਸ੍ਰੀ ਨਨਕਾਨਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਸੋੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਦਾਨ ਸੇਵਾ ਸੰਭਾਲ ਦਾ ਦਾਨ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਚੌਥਾ ਪੰਚ ਪਦਾ ਅਚਰ ਚਰੈ ਤਾ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ।

अचर चरै ता सिद्ध होई सिद्धि ते बुद्ध पाई।

ਜਿਸਕੀ ਵੱਥ ਸੋਈ ਪ੍ਰਭ ਜਾਣੇ, ਜਿਸਨੋਂ ਦੇ ਸੋ ਪਾਏ। ਵਸਤ ਅਨੂਪ ਅਤ ਅਗਮ ਅਗੋਚਰ, ਗੁਰਪੂਰਾ ਅਲਖ ਤਿਆਏ। ਜਿਨ ਇਹ ਚਾਖੀ ਸੋਈ ਜਾਣੇ, ਗੂੰਗੇ ਕੀ ਮਠਿਆਈ। ਰਤਨ ਲੁਕਾਇਆ ਲੁਕੈ ਨਾਹੀ, ਜੇ ਕੋ ਰਖੈ ਲੁਕਾਈ।

जिसनो दात करहै सो पाए, जन नानक अवर न कोई।

ਸੋਹੀ ਲੈ ਤੁਦਾ ਸੁਖ ਹੋਏ ਰਹਾਉ। ਨਿਤ ਨਿਤ ਜਿਹੜੇ ਸੰਭਾਲੀਆਂ ਦੇਖੇਗਾ ਦੇਵਨਹਾਰ, ਤੇਰੇ ਦਾਣੇ ਕੀਮਤ ਨਾ ਪਵੈ ਤਿਸਦਾ ਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਣ ਅਸੀਂ ਸੜੀਆਂ ਜੇ ਹੋਵੇ ਸਾਹਿਬ ਸਿਓ ਮੇਲ। ਘਰ ਘਰ ਹੋ ਪਹੁੰਚਾ ਸਦੜੇ ਨਿਤ ਪਵਨ, ਸਦਨਹਾਰਾ ਸਿਮਰਿਐ ਨਾਨਕ ਸੇਦਿਆ ਵਨ। ਰਾਗਿਆ ਸਾ ਮਹੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸੂਏ ਚੱਸਿਆ ਕੜੀਆਂ ਪਹਿਰਾਂ, ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮਡਲ ਜਨਕ ਮੋਤੀ, ਧੂਪ ਮਲ ਆਣ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਪੇਰੀ ਰਹਾਉ। ਸਹਿਸ ਤਵ ਨੈਣ ਨੈਣ ਹੈ ਤੋਏ ਕਹੋ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਤ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿ ਤਵ ਗੰਧ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿਸ ਪਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਣ ਦਿਨੋ ਮੋਹੇ ਆਈ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਗ ਕੋ। ਹੋਏ ਜਾ ਕੇ ਤ੍ਰਿਣਾਏ ਵਾਸਾ, ਰਾਹ ਗਾਉੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਵੋ ਪਰੇ ਆਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਹਿ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਏ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਡਨ ਡੋਤ ਪੁਨ ਵੱਡਾ ਹੈ ਰਹਾਉ। ਸਾਖ ਤਰ ਸਾਧ ਨਾ ਜਾਣਿਆ, ਤਿਨੇ ਅੰਤਰ ਹਉ ਮੈਂ ਕੰਡਾ ਹੈ। ਜਿਉਂ ਜਿਉਂ ਚਲੈ ਚੁਬੈਦ ਪਾਵੈ ਜਮਕਾਲ, ਸਹਿ ਸਿਰ ਡੰਡਾ ਹੈ। ਹਰ ਜਨ ਹਰ ਨਾਮ ਸੁਮਾਣੇ, ਦੁਖ ਜਨਮ ਮਨ ਭਵ ਖੰਡਾ ਹੈ। ਅਬਿਨਾਸੇ ਪਰਕ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਡ ਵੱਡਾ ਹੈ। ਜਨ ਨਾਨਕ ਨਾਮ ਅਧਾਰ ਟੇਕੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗਾਉੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਇਹਾਂ ਖਾੜ ਚਲੋ ਹਰ ਲਾਹਾ, ਅੱਗੇ ਬਸੋ ਸੁਹੇਲਾ। ਆਓ ਦਟੈ ਦਿਨ ਸੁਰੈ ਨਾਰੇ, ਮਨ ਗੁਰ ਮਿਲਖਾ ਸਵਾਰੇ ਰਹਾਉ। ਇਹ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪੀ ਆਵੈ ਇਹ ਰਸ, ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜ ਹੋ, ਹਰ ਗੁਰ ਤੇ ਮਨੇ ਬਸੇਰਾ। ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬੋਹਰਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਦਾਤੇ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Start los.

0: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
1: ਸ਼੍ਰੀ ਵਾਹਿਗੁਰੂ ਸਾਹਿਬ ਜੀ,
0: ਸਤਨਾਮ।

ते नर उथप बिथप सुख लह ते नर संसार में अपह पट रिप मद ते।

ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਣ ਮੋਹੇ ਇੱਕ ਇੱਕ ਦੋਹੋਂ ਠਾਏ ਨਾ ਜਾਣਿਓ ਸੁਪਨ ਇੱਕ ਪਰ ਤਖ ਇੱਕ ਇੱਕ ਸਮਹਿ ਲੀਣੋ ਤੀਸ ਇੱਕ

एक एक कर वर्ण्यो गुर अमरदास जालप पण तू एक लोड़ है।

बसोरुमावल खुशम बसंत घनंत न आवे रावसास किरण उदर सागर को गंग तर

सुने ओ गुर संगत ते मिलंत जा।

ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸਜਨ ਸੱਚਾ ਪਾਤਸ਼ਾਹ ਸਿਰ ਸਾਹੰਦ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਸਤਨਾਮ।

गुरमुख बुझे कोई, हाँ मैं मार पुसा।